0: ਜ਼ਿੰਦਗੀ ਬੜ ਚੜ ਕੇ
1: ਬੜ ਚੜ ਕੇ
2: ਜੋ ਤੂੰ ਕਰੋ ਮੈਂ ਕਰ ਸਕਦੀ ਹੂੰ ਪੜ ਕੇ ਇੰਜ ਪੜ ਕੇ
0: ਮੈਂ ਕਰ ਸਕਦਾ ਹੂੰ ਤੁਮਸੇ ਵੀ ਬੜ ਚੜ ਕੇ
1: ਬੜ ਚੜ ਕੇ
2: ਮੈਂ ਧੀਰੇ ਧੀਰੇ ਬੋਲੂ
1: ਮੈਂ ਤੁਮਸੇ ਵੀ ਧੀਰੇ ਬੋਲੂ
2: ਮੈਂ ਧੀਰੇ ਧੀਰੇ ਬੋਲੂ
1: ਮੈਂ ਤੁਮਸੇ ਵੀ ਧੀਰੇ ਬੋਲੂ ਆਓ ਦਿਲ ਕੀ ਬਾਤ ਕਰੇ
2: ਆਪ ਹਮਸੇ ਦੂਰ ਰਹੇ
1: ਹਮ ਤੁਮ ਪੇ ਮਰਤੇ ਹੈ
2: ਹਮ ਤੁਮਸੇ ਡਰਤੇ ਹੈ
1: ਹਮ ਜਾਨ ਲੁਟਾਤੇ ਹੈ
2: ਹਮ ਜਾਨ ਚੁਰਾਤੇ ਹੈ
1: ਹਮ ਦਿਲ
2: ਦਿਲ ਕੇ ਖੋਟੇ ਹੋ ਫਿਰ ਪੈਂਦੀ ਕੇ ਲੋਟੇ ਹੋ ਡਬਲ ਰੋਟੇ ਹੋ ਤੁਮ ਬਹੁਤ ਹੀ ਮੋਟੇ ਹੋ
3: ਜੋ ਤੁਮ ਕਰੋ ਮੈਂ ਕਰ ਸਕਦੀ ਹੂੰ ਬੜ ਕੇ ਇੰਜ ਪੜ ਕੇ
1: ਮੈਂ ਕਰ ਸਕਦਾ ਹੂੰ ਤੁਮਸੇ ਵੀ ਬੜ ਚੜ ਕੇ ਬੜ ਚੜ ਕੇ
3: ਜੋ ਤੁਮ ਕਰੋ ਮੈਂ ਕਰ ਸਕਦੀ ਹੂੰ ਬੜ ਕੇ ਇੰਜ ਪੜ ਕੇ
1: ਮੈਂ ਕਰ ਸਕਦਾ ਹੂੰ ਤੁਮਸੇ ਵੀ ਬੜ ਚੜ ਕੇ ਬੜ ਚੜ ਕੇ
3: ਮੈਂ ਮੀਠਾ ਮੀਠਾ ਗਾਉਂ
1: ਮੈਂ ਤੁਮਸੇ ਵੀ ਮੀਠਾ ਗਾਉਂ
3: ਮੈਂ ਮੀਠਾ ਮੀਠਾ ਗਾਉਂ
1: ਮੈਂ ਤੁਮਸੇ ਵੀ ਮੀਠਾ ਗਾਉਂ